0: ਮਨ ਗਾਣੇ ਸਾਸੂ ਫਾਨਾ ਫਾਨੇ
1: ਲਾਉਣੇ
2: ਲਾਉਣ ਵੀ ਚਲੋ ਹੁੰਦੀ
3: ਕਾਟੇ ਮਿਲਾਈ ਹਾਲ ਜਾਂਦੀ ਲੇਤਾ ਬਰਾ ਸ਼ੁਰੂ ਕਰੂ ਨਾ
0: ਖਾਲੇ ਕੋ ਮੋਲਾ ਪਾ ਖਾਲੇ ਕੋ